0: ਰੋਸ਼ਨੀ ਹੈ।
1: ਹਾਂਜੀ,
0: ਇੱਕ ਗੱਲ ਦੱਸ ਨਾ ਤੂੰ ਮਿੰਗਿਓ, ਭਈ ਮੈਂ ਤਾਂ ਤੁਹਾਡਾ ਕਰਾਈ ਲਈ ਅੱਜ ਦਿਨ ਨਾ ਖੇਤਰਾ, ਪਰ ਤੂੰ ਦਿੱਖੀ ਮੈਂ ਕੱਲ ਬਿੱਗੇ ਬਾਅਦ ਹੀ ਤਾਂ ਕਿਆ ਬਾਇਆ ਤਾਂ ਖੇਤਰੇ ਅੱਜ ਕੱਲ ਚਰੀ ਬਾਜਰਾ ਬਾਇਤਿਆ।
1: ਹਾਂ ਤਾਂ ਹੁਣ ਟਾਈਮ ਹੋ ਰਿਹਾ ਚਰੀ ਬਾਜਰਾ ਬਾਣੇ ਦਾ ਨਾ, ਕਰੇ ਹੀ ਵੀ ਤੁਹਾਂ ਪਤਾ ਤਾਂ ਇਹ ਆ ਵੀ ਮਾਲਾ ਜੋ ਆਰੇ ਚਾਰੇ ਜ਼ਰੂਰਤ ਹੁੰਦੀ ਆ ਤਾਂ ਭਾਈ ਆਰਾ ਚਾਰਾ ਜੇ ਅਸਾਂ ਟਾਈਮ ਮਾਰਾ ਪਸ਼ੂਆਂ ਜੋ ਹੋਈ ਆ ਉਹ ਨਾ ਤਿਆਰ ਤਾਂ ਠੀਕ ਰਹਿੰਦਾ ਤੜਾ ਭਾਈ ਬਗਤੇ ਬਗਤੇ ਚਰੀ ਬਾਜਰਾ ਬਾਣਾ ਜੇ ਅਸਾਂ ਸਮਝਦਾਰੀ ਦਾ ਕੰਮ ਆ। ਕਹਿੰਦੇ ਮੈਂ ਜੋ ਕਿਹਾ ਗਲਾ ਦੀ ਆਈ ਪੜੋਸਣੀ ਨਾ ਹਾਰੀ ਤੀਹ ਤਾਂ ਭਾਈ ਆ ਬੜੇ ਦਿਨ ਪਹਿਲੇ ਬਾਈ ਦਿੱਤੇ ਰਹੀ ਆ, ਪਰ ਤਿੰਨਾਂ ਜਿਹੜਾ ਸਿੰਚਾਈ ਵਾਲੀ ਵਿਵਸਥਾ ਸੀ ਨਾ ਆਹ ਕਿੱਥੇ ਨੀ ਸਿੰਚਾਈ ਵਾਲੀ ਵਿਵਸਥਾ ਤਾਂ ਫਿਰ ਹੁਣ ਹੈ ਹੁਣ ਹੀ ਬਾਇਆ
0: ਆਏ ਵਰਖਾ ਹੋਈ ਨਾ ਦੋ ਚਾਰ ਦਿਨ ਪਹਿਲਾਂ ਥੋੜੀ
1: ਕਹਿੰਦੇ
0: ਇਹ ਵੀ ਦੇਖ ਚਾਰੀ ਬਾਜਰੇ ਜੋ ਜੇ ਅਸਾਂ ਜ਼ਿਆਦਾ ਸਿੰਨਾਂ ਦੇ ਖੇਤਰਾਂ 'ਚ ਜ਼ਰੂਰਤ ਹੁੰਦੀ ਨਹੀਂ ਨਾ, ਇਹ ਜਿਹੜੇ ਸੁੱਕੇ ਇਲਾਕੇ ਹੁੰਦੇ ਤਿੰਨਾਂ 'ਚ ਵੀ ਹੋ ਜਾਂਦੀ ਵੀ। ਫਿਰ ਮੈਂ ਵੀ ਸੋਚਿਆ ਸੀ ਭੈਣ ਤੁਹਾਡਾ ਜਿਹੀਆਂ ਕਰਾਏ ਤੀਆਂ ਮੈਂ ਖੇਤਰੇ ਤਾਂ ਮੈਂ ਵੀ ਸੋਚਿਆ ਹਜੇ ਦੂਰਾਂ ਦੂਰਾਂ ਦੇ ਖੇਤਰੇ ਤਿੱਥੀ ਚਾਰੀ ਕਹਿੰਦੇ ਬਾਜਰਾ ਬਾਹ ਦੇਣਾ ਹੈ।
1: ਛਲੀਆਂ ਦਾ ਵੀ ਤੁਸੀਂ ਪਤਾ ਫਿਰ ਬਥੇਰਾ ਕੰਮ ਹੁੰਦਾ ਹੀ ਹੈ ਨਾ,
0: ਹੋਰ ਮੇਲ ਓਡਾਂ ਦੇ ਆ। ਫਿਰ ਇਸ ਤੋਂ ਬਾਅਦ ਜੇ ਛਲੀਆਂ 'ਚ ਮੌਸਮਾਂ ਦੀ ਮਾਰ ਹੋਈ ਤਾਂ ਕਈ ਕਿਸਮਾਂ ਦੀਆਂ ਬਿਮਾਰੀਆਂ ਲੱਗੀ ਆਉਂਦੀਆਂ, ਕੋਈ ਕਹਾ ਮੁਲਖਾਂ ਦਾ ਜੰਮੀ ਆਉਂਦਾ ਤਾਂ ਤਿਸਤਾ ਵਾਲਾ ਜਾਏ ਨੇ ਤਦੇ ਆ ਭਈ ਹਜੇ ਦੂਰਾਂ ਦੂਰਾਂ ਦੇ ਖੇਤਰੇ ਨਾ ਤਿੱਥੀ ਤਾਂ ਮੈਂ ਸੋਚੀਦਾ ਭਈ ਚਾਰੀ ਕਹਿੰਦੇ ਬਾਜਰਾ ਹੀ ਬਾਹ ਦੇਣੇ ਤਾਂ ਤੁਹਾਡਾ ਤਾਂ ਕਰੀ ਗਿਆ ਮੈਂ ਇਹ ਅੱਜ ਨਾ, ਪਰ ਹੁਣ 21-22 ਦਿਨਾਂ 'ਚੋਂ ਮੈਂ ਬਾਹ ਦੇਣੀ ਤਿੱਥੀ। ਤੂੰ ਮੈਨੂੰ ਦਿਆ ਦੱਸ ਭਈ ਚਰਗੇ ਦੀਆਂ ਕਿਹੜੀਆਂ ਕਿਹੜੀਆਂ ਕਿਸਮਾਂ ਤੇ ਬਾਹੀਆਂ ਇਹ ਖੇਤਰਾਂ 'ਚ
1: ਗੱਲ ਹੀ ਹੈ ਨਾ ਭਈ ਆਹਾਂ ਜੇ ਅਸਾਂ ਕਿਸ ਵਾਸਤੇ ਜੇ ਅਸਾਂ ਚਰੀ ਬਾਜਰਾ ਬਾਹ ਦੇ ਇਹ ਪਰ ਵੀ ਨਿਰਭਰ ਕਰਦੀ ਭਈ ਅਸੀਂ ਕਿਹੜੀ ਕਿਸਮ ਚੁਣਨੀ ਆ। ਕਈ ਵਾਰੀ ਹੁੰਦਾ ਹਾਂ ਸਿਰਫ ਚਾਰੇ ਵਾਸਤੇ ਬਾਹਣੀ ਆਈ, ਕਈ ਵਾਰੀ ਹੁੰਦਾ ਭਈ ਆਹਾਂ ਜੇ ਅਸਾਂ ਦਾਣਾ ਉਤਪਾਦਨ ਕਰਨਾ ਹੀ ਹੈ ਖੁਆਜਾ ਵੀ ਲੈਣਾ ਹੀ ਹੈ ਜਾਂ ਫਿਰ ਆਹਾਂ ਭਈ ਚਾਰਾ ਵੀ ਹੋ ਜਾਓ ਕਨੇ ਦਾਣਾ ਵੀ ਹੋ ਜਾਓ ਤਾਂ ਇਸਦੇ ਵਾਸਤੇ ਜੇ ਅਸਾਂ ਅਲੱਗ ਅਲੱਗ ਕਿਸਮਾਂ ਜੇ ਆ ਸੇ ਆਹਾਰੇ ਇੱਥੇ ਵਾਸਤੇ ਅਨੁਮੋਦਿਤ ਕੀਤੀ ਗਈ ਰਹੀ ਹੈ ਤਾਂ ਆਰੇ ਚਾਰੇ ਵਾਸਤੇ ਜੇ ਆ ਸੇ SSG 63 HC 171 ਕਨੇ HC 260 ਇਹ ਤਾਂ ਭਾਈ ਆਰੇ ਚਾਰੇ ਵਾਸਤੇ ਹੀ ਨਾ
0: ਭਾਈ। ਅਗਰ ਇਹਨਾਂ ਕਿਸਮਾਂ ਆਹਾਂ ਲੰਘੇ ਤਾਂ ਇਸ ਤੇ ਸਿਰਫ ਮਾਲਾ ਜੋ ਇੱਕ ਆਉਣਾ
1: ਬਿਲਕੁਲ,
0: ਅਗਰ ਆਹਾਂ ਚਾਨ ਪੇ ਇਸ ਤੇ ਪੁਆਜਾ ਲੈਣਾ ਕਨੇ ਦਾਣੇ ਵੀ ਰੱਖਣੇ ਗਾਂ ਜੋ ਬੀਜ ਵੀ ਰੱਖਣਾ ਤਾਂ ਇਸ ਤੇ ਨਹੀਂ ਮਿਲਣਾ
1: ਹਾਂ ਕਨੇ ਅਗਰ ਚਾਹੁੰਦੇ ਆ ਨਾ ਭਈ ਦਾਣਾ ਜੇ ਅਸਾਂ ਜ਼ਿਆਦਾ ਠੀਕ ਹੋ ਕਨੇ ਅੱਛੇ ਤਰੀਕੇ ਨੇ ਜੇ ਅਸਾਂ ਜੋ ਪੁਆਜਾ ਮਿਲੋ ਨਾ HHB 67 HHB 299 ICTP 82-03 ਤੁਸੀਂ ਧਨ ਸ਼ਕਤੀ ਵੀ ਬੋਲਦੇ ਹਨ ਨਾ ਤਾਂ ਇਹਨਾਂ ਕਿਸਮਾਂ ਤੇ ਅਸੀਂ ਜੇ ਹੈ ਨਾ ਦਾਣਾ ਵੀ ਲਈ ਸਕਦੇ ਕਨੇ ਚਾਰਾ ਵੀ ਲਈ ਸਕਦੇ।
0: ਭਾਈ ਦਿਖ ਇਹ ਖਰੀ ਕਿਸਮ ਹੀ ਤਾਂ ਹਨਾ ਅੰਜੋ ਇਹ ਬਾਣਾ ਚਾਹੀਦੀ ਕਿਸਮਾਂ ਜੇ ਦੋ ਤਰੇ ਤੇ ਦਸੀਆਂ ਨਾ ਭਈ ਮੰਨ ਲਾ ਜੋ ਜੀ ਆ ਸਿਆਰਾ ਕਾ ਵੀ ਹੋ ਜਾਣਾ ਕਨੇ ਅਗਰ ਆਹਾਂ ਗਾਂ ਜੋ ਬੀ ਰੱਖਣਾ ਕਿ ਭਈ ਆਹਾਂ ਦਰੜੇ ਵਾਸਤੇ ਜੇ ਆਹ ਦਾਣਾ ਇਸ ਤੇ ਚਾਹੀਦਾ ਤਾਂ ਇਸ ਵਾਸਤੇ ਆਹ ਇਹਨਾਂ ਜੋ ਬਾਹ ਸਕਦੇ ਵੀ ਹਨ
1: ਕਨੇ ਇਹਨਾਂ ਕਿਸਮਾਂ ਚ ਵੀ ਦਿਖ ਭਈ SSG 63 ਚਰੀ ਹੈ ਦੀ ਕਨੇ HHV 299 ਬਾਜਰੇ ਦੀ ਇਹ ਅੱਜ ਕੱਲ੍ਹ ਹਰੇ ਟਾਈਮਾਂ 'ਚ ਕਿਸਾਨਾਂ ਦੇ ਵਿੱਚ ਸਾਰਿਆਂ ਤੇ ਜ਼ਿਆਦਾ ਲੋਕਪ੍ਰਿਯ ਕਨੇ ਭਰੋਸੇਮੰਦ ਜੇ ਮੰਨੀ ਜਾਂਦੀ ਕਿਉਂਕਿ ਇਹਨਾਂ ਵਿੱਚ ਉਤਪਾਦਨ ਕਸ਼ਮਤਾ ਸੂਖਾ ਸਹਿਣਸ਼ੀਲਤਾ ਕਨੇ ਚਾਰੇ ਦੀ ਗੁਣਵੱਤਾ ਜੇ ਨਾ ਬੜੀ ਪਰ ਜ਼ਿਆਦਾ ਆਈ।
0: ਹਾਂ ਕਨੇ ਦੇਖ ਨਾ ਭਈ ਚਰਗੇ ਦੀਆਂ ਤਾਂ ਕਿਸਮਾਂ ਹਨ ਨਾ ਕਨੇ ਤੀਆਂ ਜੇ ਅਗਰ ਆਹਾਂ ਬਾਜਰੇ ਹੀ ਆਪਣੇ ਖੇਤਰਾਂ 'ਚ ਬਾਹਣਾ ਹੋ ਨਾ ਤਾਂ ਬਾਜਰੇ ਦੀਆਂ ਵੀ ਕੁਛ ਜਿਹੜੀਆਂ ਕਿਸਮਾਂ ਹੁੰਦੀਆਂ ਭਈ ਸਹਿ ਜੇ ਆਹਦੇ ਹਿਮਾਚਲ ਵਾਸਤੇ ਜੇ ਅਸੀਂ ਬੜੀਆਂ ਅੱਛੀਆਂ ਹੁੰਦੀਆਂ ਤੀਆਂ HHB 67 ਤੂਹੇ ਦੱਸੀਏ ਪਈ ਤਾਂ ਇਹ ਛੋੜ ਪੱਕਣੇ ਵਾਲੀ ਫਸਲ ਹੀ ਪਈ 65-17 ਦਿਨਾਂ 'ਚ ਤਿਆਰ ਹੋ ਜਾਂਦੀ ਵੀ ਕਨੇ ਤਿੱਥੀ ਜੇ ਪਾਣੀ ਲੱਗ ਜ਼ਮੀਨਾਂ ਨਹੀਂ ਤਿੰਨਾਂ ਇਲਾਕਿਆਂ ਵਾਸਤੇ ਵੀ ਇਹ ਕਿਸਮ ਜਿਹੀ ਇਹ ਬੜੀ ਅੱਛੀ ਕਨੇ ਡੋਇਨੀ ਮੈਲਡੀ ਰੋਗ ਜੇ ਆ ਸਹਿ ਇਹ ਕਿਸਮਾਂ ਜੋ ਨਹੀਂ ਲੱਗਦਾ ਵੀ ਆਇਆ ਕਨੇ ਦਾਣਾ ਵੀ ਆਹ ਇਸ ਤੇ ਲੈ ਸਕਦੇ ਵੀ ਹਨ ਕਨੇ ਮਾਲਾ ਜੋ ਘਾਹ ਵੀ ਲੈ ਸਕਦੇ ਕਨੇ ਅਗਰ ਇਹ ਸੁੱਕੀ ਆਏ ਤਾਂ ਸੁੱਕਾ ਘਾਹ ਜੇ ਆ ਸਹਿ ਵੀ ਮਾਲਾ ਵਾਸਤੇ ਜੇ ਆ ਸਹਿ ਬੜਾ ਫਾਇਦੇਮੰਦ ਹੁੰਦਾ ਇਹ ਕਿਸਮਾਂ ਦਾ
1: ਬਿਲਕੁਲ ਕਨੇ ਇਹ ਜੇ ਕਿਸਮ HHV 200

0: ਇਹ ਵੀ ਬੜੀ ਲੋਕਪ੍ਰਿਯ ਹੈ ਨਾ।
1: ਤਾਂ
0: ਹਰੀ ਵਿਸ਼ੇਸ਼ਤਾ ਏੜੀ ਭਈ ਇਹ ਉੱਚ ਉਪਜ ਦੇਣ ਵਾਲੀ ਇੱਕ ਸੰਕਰ ਬਾਜਰੇ ਕਿਸਮੀ ਕਨੇ ਇਹਨਾਂ ਦੇ ਦਾਣੇ ਚ ਆਇਰਨ ਕਨੇ ਜਿੰਕ ਇਹ ਬੜੀ ਭਰੀ ਮਾਤਰਾ ਚ ਜਿਸੇ ਪਾਇਆ ਜਾਂਦਾ।
1: ਅੱਛਾ।
0: ਕਨੇ ਅਗਰ ਤੁਸੀਂ ਬਰਸਾਤੀ ਪਾਈ ਜੇ ਜ਼ਿਆਦਾ ਵਰਖਾ ਨਹੀਂ ਹੋਣ ਸੁੱਖਾ ਹੀ ਰਹੇ ਨਾ ਤਾਂ ਸੁੱਖਾ ਸਹਿਨਸ਼ੀਲ ਹੀ ਕਨੇ ਆਹਰੇ ਥਰੇ ਖੇਤਰਾਂ ਚ ਜੇ ਇਸੇ ਬੜੀ ਉਪਯੁਕਤ ਮੰਨੀ ਜਾਂਦੀ ਆਈ।
1: ਹਾਂ ਕਨੇ ਤੀਆਂ ਐਚ ਐਚ ਬੀ 197 ਇਹ ਵੀ ਇੱਕ ਬਾਜਰੇ ਦੀ ਕਿਸਮ ਹੈ। ਇਹ ਮਧਿਅਮ ਅਵਧੀ ਦੀ ਭਈ ਪੱਕਣਾ ਘੱਟ ਟਾਈਮ ਲੱਗਦਾ ਨਾ ਬੜਾ ਜ਼ਿਆਦਾ ਟਾਈਮ ਲੱਗਦਾ ਵੀ ਹੈ। ਕਨੇ ਇਸਦੇ ਦਾਣਾ ਉਤਪਾਦਨ ਜੇ ਐਸਾ ਜ਼ਿਆਦਾ ਹੁੰਦਾ ਵੀ ਆ ਪਰ ਇਹ ਚੀ ਇੱਕ ਕਮੀ ਭਈ ਅਗਰ ਸੁੱਕਾ ਪਈ ਆਓ ਤਾਂ ਇਹ ਕਿਸਮ ਜੇ ਇਸੇ ਜ਼ਿਆਦਾ ਪੁਆਜਾਂ ਜੋ ਨਹੀਂ ਦਿੰਦੀ ਵੀ ਕਿਉਂਕਿ ਇਹ ਵਰਸਾ ਪਰ ਆਧਾਰਿਤ ਅਗਰ ਵਰਖਾਂ ਜੇ ਇਹ ਢੰਗਾਂ ਦੀਆਂ ਹੋਗੀਆਂ ਤਾਂ ਇਹ ਕਿਸਮਾਂ ਤੇ ਪੁਆਜਾ ਜੇ ਐਸੇ ਹਨ ਜੋ ਢੰਗਾਂ ਦਾ ਮਿਲੀ ਆਣਾ।
0: ਕਨੇ ਐਚ ਐਚ ਬੀ 272 ਦੀ ਗੱਲ ਕਰੀਏ ਤਾਂ ਇਹ ਇੱਕ ਉੱਚ ਉਤਪਾਦਨ ਕਸ਼ਮਤਾ ਵਾਲੀ ਕਿਸਮੀ ਸੁੱਖੇ ਦੀ ਸਥਿਤੀ ਚ ਵੀ ਅੱਛਾ ਪ੍ਰਦਰਸ਼ਨ ਕਰਦੀ ਕਨੇ ਰੋਗਾਂ ਦੇ ਪ੍ਰਤੀ ਜੇ ਹੈ ਸਹਿਨਸ਼ੀਲੀ। ਆਰ ਐਚ ਬੀ 173 ਦੀ ਗੱਲ ਕਰੀਏ ਤਾਂ ਘੱਟ ਪਾਣੀ ਵਾਲੀ ਖੇਤਰਾਂ ਚ ਬੜੀ ਸਫਲੀ ਕਨੇ ਅਧਿਕ ਇਕੱਲੇ ਬਣਾਉਣ ਵਾਲੀ ਕਿਸਮੀ ਹੈ।
1: ਕਨਤੀਆਂ ਆਈ ਸੀ ਟੀ ਪੀ 8203 ਇਹੋ ਜਿਹਾ ਧਨ ਸ਼ਕਤੀ ਕਿਸਮ ਵੀ ਬੋਲਦੇ ਨਾ ਤਾਂ ਇਹ ਕਿਸਮ ਆਇਰਨ ਯੁਕਤ ਕਿਸਮ ਯਾਨੀ ਇਹ ਕਿਸਮ ਚ ਆਇਰਨ ਜੇ ਅਸੀਂ ਭਰਪੂਰ ਮਾਤਰਾ ਚ ਹੁੰਦਾ ਵੀ ਹੈ ਕਨੇ ਪੋਸਣ ਦੇ ਹਿਸਾਬ ਨੇ ਵੀ ਇਹ ਕਿਸਮ ਜੇ ਆ ਅਸੀਂ ਬੜੀ ਅੱਛੀ ਕਨੇ ਸੁੱਕੀ ਵਾਲੀਆਂ ਜਗ੍ਹਾ ਚ ਵੀ ਆਹਾਂ ਇਹ ਕਿਸਮ ਤੇ ਖਰਾ ਪੁਆਜਾ ਜੇ ਅਸੀਂ ਲੈ ਸਕਦੇ ਵੀ ਹਨ।
0: ਤਾਂ ਗੁਲਾਬੋ ਬੋਬੋ ਭਈ ਚਾਰੀ ਕਨੇ ਬਾਜਰੇ ਦੀ ਨਾ ਬੜੀਆਂ ਸਾਰੀਆਂ ਕਿਸਮਾਂ ਹੁੰਦੀਆਂ ਤਾਂ ਆਪਣੇ ਹਿਸਾਬੇ ਪਾਈ ਕੋਈ ਵੀ ਲੈ ਲੈਣੀ ਆਈ ਜਾਂ ਫਿਰ ਜੇ ਕ੍ਰਿਸ਼ੀ ਵਿਭਾਗ ਹੁੰਦਾ ਅਸੀਂ ਬੜੀ ਅੱਛੇ ਬੀਜ ਜੇ ਦਿੰਦੇ ਆਏ ਨਾ ਤਾਂ ਅਸੀਂ ਤਿੱਥ ਤੇ ਵੀ ਇਹਨਾਂ ਬੀਜਾਂ ਚੋਂ ਲੈ ਸਕਦੇ ਹਨ ਕਨੇ ਇਹਨਾਂ ਤੇ ਅਸੀਂ ਫਾਇਦਾ ਲੈ ਸਕਦੇ ਫੇਰੀ
1: ਤਦੇ ਆ ਨਾ ਭਈ ਮਿੰਗੋ ਬੀ ਦੱਸੀ ਦਿਆਂ ਭਈ ਤੈ ਖੇਤਰਦੇ ਦੇ ਖੇਤਰਾਂ ਚ ਬਾਇਆ ਨਾ ਤਾਂ ਮੈਂ ਬੀ ਵੀ ਲਿਆਣਾ ਨਾ ਬਲੋਕੋ ਤਾਂ ਜਾਣਾ ਹੀ ਹੈ ਆਹਾਂ ਤਾਂ ਸੌਗੀ ਸੌਗੀ ਬੀ ਵੀ ਲੈ ਆਂਗੀਆਂ ਨਾ ਤਾਂ ਭਾਈ ਆਹਾਂ ਕੱਲ ਦੋ ਤਰੇ ਕੰਮ ਜੇ ਨਾ ਸੈ ਨਿਪਟੇਰੀ ਦੇਣਾ ਚਲੇ ਪੋਏ ਪਿਆਗਾ ਜਾਈ ਆਣਾ ਫਿਰ ਕੱਲ ਸੰਝਾ ਜੋ ਹੋਰ ਵੀ ਕੰਮ ਆ ਮਿੰਗੋ ਘਰੇ
0: ਉਹ ਕੋਈ ਨੀ ਕੱਲ ਪਿਆਗਾ ਤਾਂ ਜਾਂਗੇ ਨਾ ਪਰ ਪਹਿਲੇ ਤੂੰ ਬੈਠਾ ਕਹਿੰਦੇ ਲੋਕ ਗੀਤ ਲੱਗੇ ਰਹੇ ਸੋ ਸੁਣਾ।
1: ਹਾਂ ਲਾ ਲਾ ਤਾਂ ਲੋਕ ਗੀਤ ਲਾਏ।